ਬਾਬੇ ਕਲੇਰਾ ਵਾਲਾ ਬਾਬਾ ਨਾਨਕ ਸਿੰਘ ਮਹਾਰਾਜ ਜਿਨ੍ਹਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨੀ ਸਮਝਿਆ, ਇਹ ਸ਼ਾਹੀ ਨੀ ਸਮਝੀ, ਇਹ ਅੱਖਰ ਨੀ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਬ

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਆਤਮ ਕਥਾ ਲਿਖਦਿਆਂ ਹੋਇਆਂ ਇਹ ਸਤਰਾਂ ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ, ਮਹਾਨ ਤਪਸਵੀ ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿਚੋਂ ਤੈਨੂੰ ਸਰਮਾਉਰ ਦਰਜਾ ਦੇਂਦਾ ਹੋਇਆ ਇਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇਕ ਮਾਮੂਲੀ ਹੁੰਦਾ ਹੈ, ਇਕ ਗੈਰ ਮਾਮੂਲੀ ਐਨ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ, ਮਨ ਬਚ ਕਰਮ ਨਾਲ।

जगद्गुरु हे संसार पाप हरणे करुणा में सब दुख हरो।

ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹ।

0: You're listening to SeekNet Radio, broadcasting live Gurbani Kirtan 24 hours a day from around the world.
1: ਨਿੱਕੇ ਹੁੰਦਿਆਂ ਇਹਨਾਂ ਦੋਵਾਂ ਦੀ ਦੋਸਤੀ ਸੀ, ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਣਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਨੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੋਇਆ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਏ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਤੇ ਵੇਖਦੇ ਹਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ
1: ਤਿਲਕ ਜਨੂ ਰਾਖਾ ਪ੍ਰਭੂ ਤਾਂ ਕਾ

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਣ ਰਾਜ ਮਿਲਖ

ਸ਼ਬਦ ਗੁਰਪਿਆ ਗੈਰ ਗੁਰਿਆ ਸ਼ਬਦ ਗੁਰ

ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾਨੋ ਸਿਮਰ ਅਜਾ ਮਨ ਗਣਤਾ।

0: सोअंत
1: सोबह अनंत
0: कटकट
1: व्यापरे हा भगवंत
0: तर्म
1: महे आगंतुक।

बेक तेम संसार हवा हूँ पारा।

ਮਹਿਬੂਬੇ ਗਰੀਬਾਂ ਤੱਕੇ ਗਾਹੇ ਬੇਕ ਸਨ ਮਾਣੇ ਦੇ ਮਾਣ ਤਾਣ ਦੇ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੰਦ ਮਿਲ ਬੈਠੀ ਗੁਰੂ ਸਾਹਿਬ ਜੀ ਆਪ ਜੀ ਸੋਧੋ ਦੀ ਚੌਂਕ ਉਪਰੰਤ ਪੰਥ ਦੀਆਂ 200 ਪ੍ਰਸਿੱਧ ਹਸਤੀਆਂ ਦੇ ਗੁਰੂ ਆਪ ਜੀ ਨੇ ਸ਼ਬਦ ਗੁਰਪੀਰਾ ਜੀ ਦੇ ਨਾਲ ਜੋੜਿਆ ਹੈ, ਨਾਲ ਹੀ ਆਪ ਜੀ ਸੰਗੀਤ ਦੇ ਨਾਲ ਜੋੜਿਆ ਹੈ, ਭਾਈ ਸਾਹਿਬ ਜੀ ਭਾਈ ਅਮਰੀਕ ਸਿੰਘ ਜੀ ਦੇ ਜ਼ਖਮੀ ਤੇ ਸ਼ਾਮ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਅੰਦਾਜ਼ ਦੇ ਨਾਲ ਥੋੜੇ ਸਮੇਂ ਵਿੱਚ ਬਹੁਤ ਕੁਝ ਆਖਿਆ ਹੈ। ਦਾਸਾਂ ਪ੍ਰਤਿ ਵੀ ਬਹੁਤ ਕੁਝ ਕਹਿ ਦਿੱਤਾ, ਦਾਸ ਇਸ ਗੱਲ ਦੇ ਯੋਗ ਨਹੀਂ ਹਨ। ਹਮਰੁਲ ਤੇ ਫਿਰਤ ਕੋ ਬਾਤ ਨਾ ਪੁੱਛਤਾ, ਦਾਸਾਂ ਨੂੰ ਹੁਕਮ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇ। ਦਾਸ ਪਹਿਲਾ ਸ਼ਬਦ ਮੇਲ ਕਰੋ ਤਿੰਨ ਤੇਮ ਹੋ ਜਾਏ, ਗਰੀਬ ਨਵਾਜ ਨਦੂ ਸੁਰਤੋਸੋ, ਪੂਲ ਸਿਮੋ ਅਮਰੀ ਪ੍ਰਭਾਪਨ ਪੂਲਨ ਹਾਰ ਖਾਂ ਕੋ ਮੋਸੋ, ਦਸਮਤ ਦੀ ਬੰਦਿਸ਼ ਹੈ ਜੀ ਜੋ ਬੁਲਾਵੇ ਤੋ ਬੋਲੋ ਸਵਾਮੀ। ਆਪ ਜੀ ਅਜਾਸ਼ਤ ਬਖਸ਼ੋ ਜੀ ਫਤਿਹ ਦਾ ਜਵਾਬ ਆਪ ਜੀ ਮਕੂਲ ਫਤਿਹ ਵਿੱਚ ਬਖਸ਼ੋ, ਸੇਵ ਜਿਤਨ ਅਜਾਸ਼ਤ ਬਖਸ਼ੋ ਵਾਹਿਗੁਰੂ।

ਸਿੰਘ ਜੀ ਜਲਦੀ ਜਲਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸੀ। ਮੇਲ ਗੁਰੂ ਤਿੰਨ ਤਿੰਨ ਮੋਹ ਜਾਏ ਜਿਹੜੀ ਜ਼ਬਾਨ ਦੀ ਕਵੀ ਉਸ ਤਰ੍ਹਾਂ ਗਾ ਲਿਆ। ਦੂਸਰਾ ਸ਼ਬਦ ਹੈ ਜੀ ਪ੍ਰਾਣ ਕੇ ਬਚਈਆ।

ਸੌ ਵੇ ਜੀ ਆਇਆ ਪ੍ਰਾਂਗੀ ਆਨ ਨਾ ਖਾਇਆ ਸਾਧੂ ਆਇਆ ਬੁੱਧ।

0: ਵੀ ਉਹ ਵਿੱਚ ਪਤ ਲੈ ਗਿਆ ਕੋਈ ਦਾਲ ਜੇ ਕੋਈ ਤਾਂ ਫਿਰ ਜ਼ਰੂਰਤ ਹੋਏ
1: ਗਿਆਨੀ ਨੱਚੇ ਵਾਜੇ ਵਾਵੇ।

0: ਸਰਸਤ ਨੇਕ ਸਤ ਜੇ ਕੋ ਜਾਣੇ ਭਇਓ ਨਾਨਕ ਤਾਂ ਕਹਦਾ ਸੈ ਸੁਣ ਨੇ ਦੇਉ ਮਹਲਾ ਦੂਜਾ
1: ਇਹ ਤੁਸੀਂ ਸਭ ਦੇਵਾ ਦੇਵ ਦੇਵਾ ਦੇ ਆਤਮਾ ਆਤਮਾ ਵਾਸਤੇ ਵੀ ਜੇ ਕੋ ਜਾਣੇ ਭਇਓ ਨਾਨਕ।

ਹੋਰੀ ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤੁਸੀਂ ਸੱਚਾਂ ਤੁਸੀਂ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ ਮੂਰਖ

ਜਾ ਕੂੜ ਪਰ ਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪ

ਦਰ ਸੁਖਰੋ ਪੈ ਜਾ ਸੁਤਨ ਹੋਏ ਤੂੰ ਕਰਦਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

0: सखी काजल हार पमोल सबो किछ साजिया सोला किए सिंगार के अंजन पाजिया जे घर आवे कंत सबो किछ पाइए हरे हां कंते बाज सिंगार सब बिरथा जाइए। पने पाछा धन गुरु अर्जुन देव दाता जे साई घर नहीं आया ता सिंगार किस देखे ते गुरु नानक दा प्यार अंदर आके नहीं वसया ता दुनियावी पदार्थ किसे लिखे नहीं किसे लिखे फरी दे दिल च खिच पई लबदा लबदा इस माता कोल पहुंच गया। आ बेटा फरीद अज किवें आए हैं मां मैं सुने तू दस देंदी है अज रब टुटा है या अज रब रुस गया मैनू भी दस रब नू मनाण वास्ते कई तरह दिया गालना गालियां पर मेरा साईं अजे नहीं मनीजिया रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालिया सिमरन वालिया जिन्हां दे दर्शन कीतिया चेते आउंदा सतनाम सूरबीर माता भागो वर्गी ए भी इहो जी कहन लगी फरीद की पुछदा है मां मैनू ये दस वे रब टुटदा किवें। इस माई ने कहा फरीद जिस दिन किसे साईं दे प्यार वाले दे दर्शन हो जाए किसे बख्शी रूह दे दर्शन हो जाए किस दिन खुदा परस दे दर्शन हो जाए साई दे चरणा नाल जिसका मन जुड़िया फरीद जिस दिन उस महापुरुष दे दर्शन हो जाए तू समझ लै के अज मेरे उत्ते रब तुठा है आखो श्री वाह रब तुठे दी निशानी है रब तुठे दी ओए किरपाल स्वामी मेरे स्वामी किरपाल हो गया तो दिता की हजूर फरमाउंदे ने होए किरपाल स्वामी मेरे संता संग चाहे त्यागी है चाहे गृहस्थी है गृहस्थ मैं चिंत उदास अहंकार नरक स्वर्ग फिर अवतार चाहे किस कर्म बाबा जी बख्शिश कर दे सन भाई ए तो दात है जिसनु मिल जाए तो समझिए अज रब तुठ है रब तुठे दी ए निशानी संता संग विहार। अच्छा मां साईं दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होत निहाल किसे माया तारी दे दर्शन करो ना ओदी अमीरत दा असर पैंदा है मन चंगी कार सूट चंगा पाया है हथे विच चंगी अंगूठी पाई है हीरे वारी ते ओदी अमीरत दा असर पैंदा है पर ए अमीरत ए झूठी अमीरत ए सदा रहण वाली नहीं दुनियावी तन ए असर रहण वाला नहीं हजूर कहना काचा धन संचे मूर गवार जिसने इस तन नु सब कुछ समझ इस तन दा खंडन नहीं है ए ना कोई समझे पर प्यारी साध संगत निर्वाह मात्र बाबा जी कहंदे सन इस दी भी लोड़ है पर असलियत भी तो सच्चे धन दी लोड़ है इस तन नु पानी डोब देंदा है अग साड़ देंदी है चोर चुक ले जांदा है पर जिन को सच्चा तन है इस तन को तस्कर जो न साके ना उचक्का ले जाए इन कोई चुक नहीं अग्न न दहे पवन नहीं मगने तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने ए है सार धन कही है जिन्हां कोल ए तन है ना ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਧਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ। ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ, ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ ਹੈ? ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ ਆ। ਜਿਉਂ ਜਿਉਂ ਬਚਨ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕੁਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਜਿਸ ਨਾਲ। ਇਹ ਦੂਜਾ ਲਾਭ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਸਿੰਘ ਕਬੀਰ ਸੇਵਾ ਕੋ ਦੋ ਭਲੇ, ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਦੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆ, ਆਪਣੇ ਕੀਤੇ ਕਰਮਾਂ ਅਨੁਸਾਰ ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀ? ਤਾਂ ਕਬੀਰ ਜੀ ਕਹਿੰਦੇ ਨੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈਂ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਹੀ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ। ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਸ਼ਾਮਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜ੍ਹੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ, ਅਜੇ ਦੇਖਣ ਦੀ ਗੁੰਜਾਇਸ਼ ਹੈ, ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਹੈ। ਉਹ ਕਿਹੜੀ? ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ, ਹੁਣ ਅਸੀਂ ਕਿਉਂ ਵਿਚਾਰ ਕਰੀਏ? ਬਾਬਾ ਜੀ ਕਹਿਣ ਲੱਗੇ ਪੜ੍ਹੋ ਕੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਤਿਆਰ ਹੋਇਆ ਪਿਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ ਹੈ, ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਤਾਂ ਸੰਗਤ ਕਰਦੀ ਹੈ। ਮਿਲ ਜਾਣ ਦਰਸ਼ਨ ਕਰਕੇ ਮਨ ਫਿਰਦਾ ਹੈ, ਕੋਈ ਜੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰਥ ਦੀਆਂ ਕੁੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ, ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਹੈ ਉਹ ਵੀ ਪੁੱਤਰ, ਤਾਂ ਜਿਹੜਾ ਲਾਇਕ ਹੈ ਨਾ ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦਿੰਦਾ, ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਤੇ ਜਿਹੜਾ ਪਰਮਾਰਥ ਦਾ ਧਨ ਮੇਰੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਬਈ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚਾਹ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮਤ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਦੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੋਂ ਵਿਛੜ ਗਿਆ ਉਹ ਗੁਰੂ ਤੋਂ ਵਿਛੜ ਗਿਆ, ਜਿਹੜਾ ਗੁਰੂ ਤੋਂ ਵਿਛੜ ਗਿਆ ਭਾਈ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ روگ وے مکھوئے رحم تے پھر لگن جنم جنما دے وچ ہوک پے جنم. تو کبھی جی کہن لگے اس واسطے ماں پرشاں دی سیوا کرنی ہے کیونکہ نام دے صدقے نامی ملے گا تے جڑے ماں پرشن نا کبھی سیوا کو دو بھلے. ایک سنت کرام رام جو داتا مکت کا پر وہ ایویں مکتی نہیں دیندا تا دیندا ہے جس دا نام جپیے تے نام کون جپان گے رام جو داتا مکت کا سنت جپاوے نام. بابا جی وچن کردے سن رب بے شک رس جاوے پرواہ نہ کر رب بے شک رس جاوے تا رس جاوے پر رب دے پیارے نہ رس یہ رب دے پیارے نال بنائی ہے تا رب ہی ریج پے فرید اے تیجا پھل ہے درشن کیتے من ٹھریا بچن سنے من دی محل اتری تے ہتھی سیوا کیتی او شریر بھی سفل ہو گیا تے ماں رب رس بھی جاندا ہے ہاں پتر رس جاندا ہے. کس طرح تو اس مائی نے کیا جس دن کسی جیون والے دے درشن ہو جان اس دن سمجھیے اج رب ٹٹھا ہے تے جس دن کسی ساگت پرش دے درشن ہو جان سمجھ لو اج رب رس گیا ہے. آخو سری واہ گرو ساگت پرش وہ کون ہے جو رب تو ٹٹا ہوا ہے نگورا پرش نگورا پرش جتھے بہ جاندا ہے ترتی سڑ جاندی ہے ترتی او ساکت پرش آپ سچ نال نہیں جڑتا جہے جڑتے انہوں کی نندا کرتا ہے. او ساکت ہے جڑا گرو نو چھڑ کے آپ کچھ بن بیندا ہے. او ساکت آپ کیوں بنی مینو یاد آیا ہے ضلع لاہور پتوں کی تحصیل جنگل وچ بابا جی نے بخشش دی تھی چلار پنڈ سی نال ماجے دیا سنگتاں نے بینتی کی تھی بابا جی ایتھے بھی گرو نانک دے نام دا چٹا دے سات بچن کیرتن شروع ہویا بڑیاں سنگت دوروں دوروں جنگل وچ منگل لگ جاندے سن جتھے جاندے سن بابا پورماشی آ گئی پورماشی دا خاص ماگم ہوندا سنگت بینت آئی سنگیاں نے کیا بابا جی سارے دا وچار ہے کہ آپ اچھی تھاں تے بیٹھو آخو سری وائی اچھی تھاں تکو پیاری سات سنگت اے پراپتی دے سادن پراپتی دا نمونہ ہے آپ اچھی تھا تے بیٹھو تا جو ساری سنگتوں درشن ہو جائے تے بابا جی ترتی پٹ کے نیوے بیندے سن ترتی پٹ لینا نیوہ بیٹھا تے کہنا بھائی نیوے بیٹھاں گے گرو نانک دیاں سنگتاں آن گیاں کوئی بخشی روح آ جائے گی اودے چرناں دی دھوڑی پون دیوتا اڑا کے ساڈے اتنے سر دے گا ساڈا بھی ادھار ہو جائے گا. اتنی نمرتا آپ ایک لکھو اتنی نمر سنگتاں نے جس سرے بینتی کی تھی بابا جی کہنے لگے ہو گر سکھو کی آج اچے بیٹھی ہے ہاں بابا جی ساڈی اچھا ہے. بابا جی کہنے لگے گرو گرنتھ صاحب دے سامنے اچے کی بڑھ کے بھائی آخو سری ست گرو کی حاضری اچے اچے کی بڑھ کے بھائی اسی تو گرو نانک دے گولے ہیں جھاڑو بردار اسی گرو نانک دے کتے اچے کس طرح بیٹھے اے نہیں ہو سکتا. تو پیاری ساتھ سنگت آخرکار سنگت دی بھی بہنتی سی بابا جی کہن لگے پھر باہر پرکاش کرو سری گرو صاحب دا تخت پوش دے اتے کہن لگے سدگرو دی حضوری چ بہ جا گیا تابیا بہ جا اے تو ہو سکتا ہے گرو گرنتھ صاحب دے سامنے اچے کی بہ جائیے مالک دے سامنے نوکر کی بہ جائے کتنی گرو پیارے بھائی کرتار سنگھ جی مینو بچن سنایا ہے مہاپرشاں دا پورماشی دا بابا جی دی برسی منائی گئی تے مہاپرش کرچو والے بیٹھے ہیں درشن ہو رہے ہیں چت بڑا پرسن ہے کہن لگے انہاں واسطے آسن بچھا دیتا اپنے گھر سنگت بیٹھی سی کیرتن ہو رہا سی کرپا کیتی درشن ہوئے بینتی کیتی مہاراج اوتھے بہنے کہن لگے کرتار سی پہلا آسن چوکا کھو سری واہ گرو چک رہے مہاراج بیٹھ جاؤ کہنے لگے نہیں مالک دے سامنے کس طرح بہ جائیے گرو نانک دے سامنے کس طرح بہ جائیے بھائی جی سکھ سکھ ہی ہے نا. بابا جی بچن کردے سن سکھ امیر بن گیا تا بھی سکھ ਰਾਜਾ ਬਣ ਗਿਆ ਤਾਂ ਵੀ ਸਿੱਖ, ਸੰਤ ਬਣ ਗਿਆ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ, ਆਖੋ ਸ੍ਰੀ ਹੋਏ ਸਿੱਖ ਸਿੱਖ ਹੀ ਹੈ। ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ। ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਚਾਹਨਾ ਰੇ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ ਜੇ ਗੁਰੂ ਦੇ ਅਧ ਵਿੱਚ ਬੈਠਾਂਗੇ, ਗੁਰੂ ਦੀ ਮਿਹਰ ਆਏਗੀ। ਹਾਲਾਂਕਿ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ ਸਟੀਮਰ ਦੇ ਅੰਦਰ, ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾਟ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ, ਤਿਸ ਕੀ ਸੋਏ ਸੁਣੀ ਮਨ ਹਰਿਆ। ਆਸਨ ਚੁੱਕ ਦਿੱਤਾ ਬੈਠ ਕੇ, ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ, ਯਾਦ ਰੱਖੋ ਉਹਦਾ ਦੁਨੀਆ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤੇ ਨਾ ਪੂਜੇ, ਸਭ ਕੁਝ ਉਹਨੂੰ ਦੁਨੀਆ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ, ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ, ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ, ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇਗਾ, ਗੁਰੂ ਨਾਨਕ ਮਹਾਂਪੁਰਸ਼। ਉਹ ਪਿਆਰੀ ਸਾਧ ਸੰਗਤ, ਬਾਬਾ ਜੀ ਕਹਿਣ ਲੱਗੇ ਕੀ ਉੱਤੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਹੀ, ਸਤਿਗੁਰੂ ਦੀ ਤਾਵਿਆ ਬੇਟਾ। ਤਾਂ ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ, ਤੇ ਫਰੀਦ ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਖ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ, ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਕਤ ਪੁਰਖ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਦਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ, ਫਿਰ ਕੀ ਕਰੀਏ, ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਤੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ। ਰੱਬ ਤੁੱਠਾ ਹੈ, ਅੱਜ ਪੀਲੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ। ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀਏ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ। ਆਖੋ ਸ੍ਰੀ ਵਾਹਿਗੁਰੂ, ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲੋ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ ਹੈ, ਸਾਰਾ। ਹੁਣ ਤੁਸੀਂ ਕਿਰਪਾ ਕਰੋ, ਹੁਣ ਇੱਕੋ ਇੱਛਾ ਹੈ, ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ। ਚੰਗਾ ਵੀ ਪਾ ਲਓ, ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇਹ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇਵਾ। ਖੁਸ਼ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ
1: ਅਸੀਂ ਤਾਂ ਇਹਨੂੰ ਮੱਥੇ ਨਹੀਂ ਲਾਂਦੇ। ਪਹਿਲਾਂ ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ ਇਹਦੇ ਵੱਲ ਵੇਖਿਆ ਸਾਡੇ ਮਨ ਚ ਕਿਰਨਾ ਆ ਜਾਂਦੀ, ਇਹ ਤਾਂ ਨੀਚ ਹੈ ਚੰਡਾਲ ਨੀ, ਅਸੀਂ ਤਾਂ ਇਹਨੂੰ ਮੱਥੇ ਨੀ ਲਾਂਦੇ। ਭਗਵਾਨ ਰਾਮ ਚੰਦਰ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲਓ। ਆਖਿਰਕਾਰ ਪਿਆਰੀ ਸਾਧ ਸੰਗਤ ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ, ਕਿਸਨੇ ਧੋਤੇ? ਰਿਖੀ ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਹਾਂ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਹਾਂ। ਅਸੀਂ ਇਸ ਵਾਸਤੇ ਕਰਨੇ ਹਾਂ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਹੈ। ਆਖੋ ਸ੍ਰੀ ਵਾਹਿਗੁਰੂ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਹਰ ਦਰਸ਼ਨ ਸਿਉਂ ਮਿੱਤ, ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ ਹੈ, ਜੰਤੀ ਕੇ ਵਸ। ਭਗਵਾਨ ਰਾਮਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ, ਮਹਾਰਾਜ ਮੈਂ ਗਰੀਬਣੀ ਹਾਂ ਨਾ ਪੀਲਣੀ, ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ। ਭਗਵਾਨ ਰਾਮਚੰਦ ਜੀ ਨੇ ਪੀਲਣੀ ਦੇ ਚਰਨ ਧੋ ਕੇ ਜਿਸ ਵੇਲੇ ਉਸ ਸਰੋਵਰ ਦੇ ਅੰਦਰ ਪਾਏ, ਸਾਰਾ ਪਾਣੀ ਅੰਮ੍ਰਿਤ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ ਲਓ ਬਾਈ ਕਰਮ ਕਾਂਡੀਓ ਉੱਚੀ ਕੁੱਲਾ ਵਾਲਿਓ, ਤੁਹਾਡੇ ਮੰਤਰਾਂ ਨੇ ਕੁਛ ਨੀ ਕੀਤਾ, ਅਸੀਂ ਵੀ ਚਰਨ ਧੋ ਕੇ ਪਾਏ ਹਨ, ਪਰ ਮੇਰੇ ਭਗਤ ਦੇ ਚਰਨਾਂ ਵਿੱਚ ਇਤਨੀ ਸਤਿ ਹੈ। ਪੀਲਣੀ ਤੂੰ ਧਨ ਨਾ ਰਹੋ ਭਾਈ, ਮਹਾਰਾਜ ਤੁਹਾਡੀ ਕਿਰਪਾ, ਤੁਹਾਡੀ ਕਿਰਪਾ, ਤੁਸੀਂ ਕਿਰਪਾ ਕੀਤੀ ਹੈ। ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟੀ, ਇਹ ਪਿਆਰ ਦੀ ਖੇਡ, ਪਿਆਰ ਦੀ ਅਵਸਥਾ ਹੈ। ਤੋ ਆਓ ਪਿਆਰੀ ਸਾਧ ਸੰਗਤ, ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ, ਸਾਧੂ ਦੇ ਚਰਨ ਭਾਈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਮਹਾਂਪੁਰਸ਼ਾਂ ਦੀ ਪ੍ਰੇਰਨਾ ਅਨੁਸਾਰ ਗੁਰਮੁਖ ਪਿਆਰੇ ਗੁਰੂ ਦਰੋਂ ਵਰਸਾਏ ਹੋਏ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਵੱਡੇ ਪ੍ਰਾਤਾ ਜੀ ਸਰਦਾਰ ਤਾਰਾ ਸਿੰਘ ਜੀ, ਹੋਰ ਉਹਨਾਂ ਦੇ ਵੀਰ, ਸਾਰਾ ਗੁਰਮੁਖ ਪਰਿਵਾਰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਈ, ਸੰਤ ਸੇਵੀ ਪਰਿਵਾਰ ਹੈ। ਸੰਤ ਦੀ ਸੇਵਾ ਤੇ ਸੰਤ ਦੀ ਸੰਗਤ ਨਾਲ ਮਿਲਿਆ ਕੀ ਹੈ, ਇਹ ਤੁਸੀਂ ਤੱਕ ਲਓ, ਸਭੋ ਕੁਝ ਮਿਲਿਆ। ਹੁਣ ਇੱਥੇ ਕਿਸੇ ਚੀਜ਼ ਦੀ ਕਮੀ ਹੈ? ਕੋਠੀਆਂ ਵੀ ਦਿੱਤੀਆਂ, ਕਾਰੋਬਾਰ ਵੀ ਦਿੱਤਾ ਹੈ, ਤੇ ਨਾਲੇ ਗੁਰੂ ਨਾਨਕ ਨੇ ਆਪਣਾ ਪਿਆਰ ਵੀ ਦਿੱਤਾ ਹੈ। ਜਿੱਥੇ ਪਿਆਰ ਆ ਗਿਆ ਸੁਹਾਗਣ ਦਾ ਹਾਰ ਸ਼ਿੰਗਾਰ ਸਫਲ ਹੋ ਜਾਂਦਾ ਹੈ, ਜੇ ਪਤੀ ਦੀ ਪ੍ਰਸੰਨਤਾ ਹੈ। ਤੇ ਜੇ ਪਤੀ ਨੀ ਰੀਝਿਆ ਤਾਂ ਕਿਤਨੇ ਕਰ ਲਵੇ, ਉਹਨੂੰ ਸੁਹਾਗਣ ਕੋਈ ਨੀ ਕਵੇਗਾ, ਦੁਹਾਗਣ ਕਹਿਣਗੇ। ਦੁਹਾਗਣ ਕਿਆ ਨਿਸ਼ਾਨੀ ਆ? ਕਿਸੇ ਨੇ ਸਵਾਲ ਕੀਤਾ ਮਹਾਰਾਜ ਦੁਹਾਗਣ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਖਸਮੋ ਕੁੱਥੀ ਫਿਰੇ ਨੀ ਮਾਣੀਆਂ, ਆਪਣੇ ਕੰਤ ਨੂੰ ਨਹੀਂ ਰਿਝਾਇਆ, ਆਪਣੇ ਸਾਈਂ ਦੀ ਪ੍ਰਸੰਨਤਾ ਨਹੀਂ ਲਈ। ਫਿਰ ਚਾਹੇ ਉਹ ਸੁੱਚੇ ਬਸਤਰ ਪਾਉਂਦੀ ਹੈ, ਚਾਹੇ ਰੇਸ਼ਮੀ ਪਾਉਂਦੀ ਹੈ, ਚਾਹੇ ਕੁਛ ਪਾਉਂਦੀ ਹੈ, ਹਜ਼ੂਰ ਕਹਿੰਦੇ ਨੇ ਮੈਲੇ ਵੇਸ ਤਿਨਾ ਕਾਮਣੀ, ਉਹਨਾਂ ਦੇ ਮਹਿਲੇ ਵੇਸ, ਲੋਕੀ ਉਂਗਲਾਂ ਕਰਦੇ ਹਨ, ਪਤੀ ਨਾਲ ਬਣਨੀ ਆਈ ਤੇ ਕੱਪੜੇ ਪਾਈ ਫਿਰਦੀ, ਮਹਿਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਆਹੇ। ਤੋ ਪਿਆਰੀ ਸਾਧ ਸੰਗਤ, ਕਿਤਨੀ ਬਖਸ਼ਿਸ਼ ਹੈ, ਕਿਤਨੀ ਮਿਹਰ ਹੈ, ਜਿੱਥੇ ਸਭ ਕੁਝ ਗੁਰੂ ਨਾਨਕ ਨੇ ਬਖਸ਼ਿਆ, ਕਿੱਡਾ ਸੋਹਣਾ ਕੀਰਤਨ। ਸਰਦਾਰ ਰਜਿੰਦਰ ਸਿੰਘ ਜੀ ਤਬਲਾ ਵਜਾ ਰਹੇ ਸਨ, ਬੜਾ ਸੋਹਣਾ ਅੱਛਾ ਵਜਾ ਰਹੇ ਸਨ, ਗੁਰੂ ਮਿਹਰ ਕਰੇ, ਚੜ੍ਹਦੀਆਂ ਕਲਾ ਸਤਿਗੁਰੂ ਜੀਵਨ ਬਖਸ਼ੇ, ਕਿਹੜੀ ਵੱਡੀ ਗੱਲ ਹੈ। ਸਵੇਰ ਦਾ ਭੁੱਲਾ ਜਾਂ ਸ਼ਾਮਾਂ ਨੂੰ ਘਰ ਆ ਜਾਵੇ, ਇਹਨੂੰ ਭੁੱਲਾ ਕੋਈ ਨੀ ਕਹਿੰਦਾ, ਗੁਰੂ ਬਖਸ਼। ਤੋ ਪਿਆਰੀ ਸਾਧ ਸੰਗਤ, ਮੇਰਾ ਤਾਂ ਗੁਰੂ ਦੀਆਂ ਨਾ, ਬਖਸ਼ਿਸ਼ ਤਾਂ ਗੁਰੂ ਦੀ ਲੈਣੀ ਹੈ ਬਈ, ਇੱਥੇ ਵੀ ਤੇ ਅੱਗੇ ਗੁਰੂ ਦੇ ਹੁਕਮ ਵਿੱਚ ਸਭ ਕੁਝ ਪ੍ਰਾਪਤ ਹੁੰਦਾ, ਸੋਹਣਾ ਕੀਰਤਨ ਹੋਇਆ। ਤੋ ਪਿਆਰੀ ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੀ ਕਿਰਪਾ ਹੈ। ਤੁਲਸੀ ਜੀ ਨੇ ਲਿਖਿਆ ਹੈ, ਗੁਸਾਈ ਤੁਲਸੀ ਦਾਸ ਜੀ ਨੇ, ਸੁਤ ਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਇਹ ਚੀਜ਼ਾਂ ਤੋਂ ਪਾਪੀ ਕੋਲ ਵੀ ਆ ਜਾਂਦੀਆਂ ਹਨ, ਉੱਤੋਂ ਵਸਤੂ ਕਿਹੜੀ ਹੈ? ਸੁਤ ਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ। ਆਓ ਪਿਆਰੀ ਸਾਧ ਸੰਗਤ, ਰਾਜਾ ਜੋਗੀਆਂ ਦੇ ਦਰਸ਼ਨ ਹੋਏ। چت بڑا پرسن ہویا ہے تے نالے ربی بانی دا کیرتن آپ جی نے سرن کیتا ہے کیرتن ملیا سات سنگ اور کیرتن گائیے انک بگنتے سادھو راکھے ہر گن گائے امرت رسیا کے اوٹ گئی سنتے اندر آیا سرو سوکھ سارے سکھاں دی پراپتی ہوئی کیرتن جڑے ہو گرو نال جڑے ہو نام نال جڑے ہو بھائی یہی سادھن ہے جو سو کو چاہے سدا شرن رام کی لے تو آؤ ماں پرشاں دے جو بچن ہوندے ہیں وہ کمائی والے ہوندے ہیں انہاں نوں ہردے چ وسائیے انہاں پورنیاں تے تریے وہ پھر کیڑا پورنا دسدے ہیں وہ گرو نانک نال جوڑ دے گرو گرنتھ صاحب نال جوڑ دے بانی نال جوڑ دے چپاؤ دے ست نام جبکہ تے پھر ساڈا جیون سفلا ہوندا ہے کئی دنوں تو اڈیق سی تارا سنگھ جی کہندے سن بھی آؤ گے مہاپرش تو چت بڑا پرسن ہویا ہے بندگی والے دے درشن کیتے ہیں من پرسنتا آ جاتا ہے کیونکہ سب تو بڑا خزانہ ہی بندگی ہے وڈی پونجی ہے جو اج گرو نے مہر کیتی ہے تو آؤ پیاری سات سنگت ہوں شبد کی اخیرلی تک پڑھ کے کیرتن کی سماپتی کردا ہاں تسی سارے جڑے ہو کیرتن دے صدقے گرو نانک نال مہاپرشاں دی کرپا دوارا تے میرے واسطے ارداس کریا کرو کیونکہ جڑے دیا ارداساں جوڑ دیا ہیں وہ کیڑی ارداس ہے دیو سجن آسی سڑیاں جو ہوئے صاحب سے بخشش ہو جائے میر ہو جائے مہاپرش بابا جی بخشش کیونکہ نیرا کہن ماتری نارواں کڑچی دوجیا نہ ورتاندی رہے آپ بھی گرہن کرے چھارنی دی طرح جیون نہ بنے چھج دی طرح بن جائے چھارنی جڑی ہے وہ تت وستو نو ہیٹھا سٹ دیندی ہے اصلیت نو پر جڑا چھج ہے وہ کوڑا ایک پاسے کر دینا چنگی چیز گرہن کر لینا تو گرسکھ دا جیون یہ ہو گیا گناہ کا ہوئے واسلہ کڈ واسلہ گناہ دیا پنڈا بنیے بھائی تو تائیوں مل سکتی ہیں گنوان مہاپرشاں دی سنگت کر کے اپنا جیون سفلا کریے اخیرلی تک پڑھ کے کیرتن دی سماپتی کردا ہاں پل چوک دی خیما پیار نال سارے فتح بلاؤ واہگرو جی کا خالصہ شری واہگرو جی کی فتح

दृष्ट दर्शनी शब्द सुरत ही बुद्ध बल ही।

की कृपा के सजे हम हैं, सेव करी इन्हीं की भावत सेव।

0: ਵਾਇਨ ਕੇ ਰੂਪ ਹੋਏ ਪ੍ਰਗਟਿਆ,
1: ਵਾਇਨ ਕੇ ਰੂਪ ਹੋਏ ਪ੍ਰਗਟਿਆ।
0: ਆਪ ਕਿਹੜੇ ਕਿਹੜੇ ਰੂਪਾਂ ਚ ਆਏ ਨੇ? ਵਾਇਨ ਕੇ ਰੂਪ, ਅਨੇਕਾਂ ਰੂਪ ਆ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤ ਯੁਗ ਤੈ ਮਾਨੀ ਛਲਿਓ ਬਲ ਬਾਮਨ ਪਾਰੋ, ਵਾਇਨ ਕੇ ਰੂਪ ਹੋਏ ਪ੍ਰਗਟਿਆ, ਮਾਵਾ ਗੋਬਿੰਦ ਸਿੰਘ ਵਾਇਨ ਕੇ ਰੂਪ। ਸਤ ਯੁਗ ਤੈ ਮਾਨਿਓ ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਨਿਓ ਰਾਮ ਰਘੁਵੰਸ ਕਹਾਇਓ, ਵਾਇਨ ਕੇ ਰੂਪ ਹੋਏ ਪ੍ਰਗਟਿਆ, ਵਾਇਨ ਕੇ ਰੂਪ।

भगवान पागे पहना सुन भोगी भगत विछल दुख भंजना जप सदा अरोगी।

मैं दूजी नहीं थार, जिस पे हम जाएंगे तो तुम ते लेना, तुम मेरा देना।

पैर हर जाए गए, मन इच पुजाई, मन इच पुजाई, कर सेवा सेवक प्रणपणी।

ਇਸ ਸ਼ਬਦ ਦਾ ਪਾਠ ਸੇਵਕ ਪਹਿਲੇ ਕਰ ਦਿੰਦਾ ਹੈ। ਇਹ ਪੜਤਾਲ ਹੈ। ਸਾਰੰਗ ਦੀਆਂ ਕਈ ਕਿਸਮਾਂ ਨੇ, ਸੰਗੀਤਕਾਰ ਜਾਣਦੇ ਨੇ, ਇਹ ਵੀ ਇੱਕ ਸਾਰੰਗ। ਸਾਰੰਗ ਦੀ ਪੜਤਾਲ, ਸਾਰੰਗ ਮਹੱਲਾ ਚੌਥਾ। ਪੜਤਾਲ ਦੀ ਬਖਸ਼ਿਸ਼ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ। ਜੋਤ ਉਹੋ ਹੀ ਹੈ, ਕਲਾ ਵੀ ਉਹੋ ਹੀ ਵਰਤੀ ਹੈ, ਜੁਗਤੀ ਵੀ ਉਹੋ ਹੀ ਹੈ। ਇਹ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਪੜਤਾਲ ਦੀ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚ ਪੜਤਾਲ ਨਹੀਂ, ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਫਿਰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਜੋਤ ਉਹ ਹੀ ਹੈ। ਸ਼ਬਦ ਹੈ ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਇਹ ਸਾਈ ਹੈ, ਇਹ ਪੰਜ ਤਾਲ ਚ। ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਪਹਿਲਾ ਅੰਤਰ ਹੈ, ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ ਵਡ ਭਾਗ ਮਥੋਰਾ। ਜਿਸ ਗ੍ਰਹਿ ਵਿੱਚ ਗੁਣ ਗਾਏ ਜਾਣ, ਹਰ ਕੇ ਗੁਣ ਗਾਏ ਜਾਣ, ਕਿਸੇ ਬੰਦੇ ਦੇ ਨਹੀਂ, ਰਾਮ ਗੁਣ ਗਾਵਤੇ, ਜ਼ਰੇ ਜ਼ਰੇ ਚ ਜਿਹੜਾ ਰਮਿਆ ਹੋਇਆ ਉਹਨੂੰ ਮਹਿਸੂਸ ਕਰਕੇ ਗਾਇਆ ਜਾਵੇ। ਸਭ ਆਖੋ ਸਤਨਾਮ। ਅਸੀਂ ਇਹੋ ਮਹਿਸੂਸ ਕਰੀਏ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੈਠੇ ਹਾਂ, ਮਨ ਦੀ ਅਵਸਥਾ ਹੋਰ ਹੋ ਜਾਊਗੀ। ਮੱਥਾ ਟੇਕਣ ਵੇਲੇ ਮਹਿਸੂਸ ਕਰੀਏ ਇਹ ਸ਼ਬਦ ਰੂਪ ਗੁਰੂ ਨਾਨਕ ਬੈਠਾ, ਇਹ ਰੂਪ ਆ ਹੁਣ, ਉਹ ਜਿਹੜੀ ਜੋਤ ਹੈ ਨਾ, ਜਿਹੜੀ ਵਰਤੀ ਹੈ, ਹੁਣ ਇੱਥੇ ਆ ਬੈਠੀ। ਆ ਮਹਿਸੂਸ ਕਰਕੇ ਜਦੋਂ ਤੁਸੀਂ ਮੱਥਾ ਟੇਕਣਗੇ, ਸੰਗਤ ਚ ਬੈਠਾਂਗੇ, ਤੇ ਮਨ ਦੀ ਅਵਸਥਾ, ਮਨ ਦੀ ਗੱਲ ਹੀ ਹੋਰ ਹੋ ਜਾਊਗੀ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ, ਜਿਹਨੂੰ ਅਨਹਦ ਸ਼ਬਦ ਕਿਹਾ ਜਾਂਦਾ ਹੈ। ਪੰਚ ਦਾ ਅਰਥ ਪੰਜ ਨਹੀਂ, ਅਨਹਦ ਸ਼ਬਦ। ਇਹ ਉਹ ਫਿਰ ਲਹਿਰਾਂ ਆਉਂਦੀਆਂ ਨੇ, ਉਹ ਧੁਨੀਆਂ ਆਪੇ ਆ ਜਾਂਦੀਆਂ ਨੇ, ਜਿਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਉਹ ਆਨੰਦ ਮਾਣਿਆ ਜਾ ਸਕਦਾ। ਇਹ ਸ਼ਬਦ ਚ ਬਰਕਤ ਹੈ। ਇਹ ਸ਼ਬਦ ਮਨ ਜੁੜ ਗਿਆ ਤੇ ਇਹੋ ਹੀ ਬਣ ਜਾਂਦਾ ਫਿਰ ਪੰਚ ਸ਼ਬਦ, ਅਨਹਦ ਸ਼ਬਦ। ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਇਹ ਪਹਿਲਾ ਅੰਤਰ ਹੈ। ਕੈਸੀ ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਧੰਨ ਸਤਿਗੁਰੂ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਦੂਸਰਾ ਅੰਤਰਾ ਹੈ, ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚ ਕਰਮ ਹਰ ਹਰ ਆਰਾਧੂ, ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਧੂ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ, ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਓ ਮਿਲੇ, ਹਰ ਭਗਤ ਤੋਰਾ। ਇਹ ਸ਼ਬਦ ਦਾ ਪਾਠ ਹੈ। ਇਹ ਹੁਣ ਪੁਰਾਤਨ ਇੱਕ ਰੀਤ ਹੈ ਪੜਤਾਲ,
ਇਹ ਆਪਦੀ ਭੇਟ।

नमस्ते अंदर याद हो याद हो उन याद हो उन याद हो।